ਅੱਛਾ ਜੀ ਬਿਲਕੁਲ ਸਹੀ ਖਬਰ ਦੋ ਸੰਦਰਮ ਹੋਰ ਵੇਦਲਾ ਤਾਲੀਮ ਗੁਰ ਅਡੇਰ ਸ਼ਸ਼ਾਇਦਾਏ ਹੋਨਨ ਸਭਾ ਤਾਲੀਮ ਨੇ ਚੁਕੋ ਦੇ ਮਜ਼ਾਕ ਜੋ ਸ਼ੋ ਇਦੇ ਗੁਰ ਤਾਲੀਮ ਚਿਕਲਾ ਇਨਸਾਨ ਉਹ ਕੀ ਨੋ ਤਾਲੀਮ ਗੁਰ ਦਾ ਇਨਸਾਨ ਦਵੇ ਸਰਗੀ ਠੀਕ ਸ਼ੋ ਚਿਕਲਾ ਤਾਲੀਮ ਛੜਾ ਉਹ ਕੀ ਨੋ ਦਾ ਦਵੇ ਸਰਗੀ ਚੁਕਮ ਦੇ ਗਨਾ ਦਸਲ ਔਰਸ਼ੀ تعلیم گورا انسان کی شعور را ولی تعلیم انسان تا پوخ ورکوی پہر سا بنے سڑائی پوئے بھی چرا دا مود پرا شدی دا مود پرا بات دی نو تعلیم چکم دا دیر ششائی دے خوبس نن سبا ٹائم کا زو خبرو کا نن سبا چکم دے تعلیم چکم دے کنا اغا صرف ڈگری پورے محدود شوئے دے

0: ਹਾਂਜੀ, ਸਤਿ ਸ਼੍ਰੀ ਅਕਾਲ, ਮੈਂ ਸ਼ਿਵਲ ਸੁਖ ਦੇਖੇ ਹੁੰਦੇ ਇਹਨਾਂ ਦੇ। ਅਸਲਾਮ ਵਾਲੇਕੁਮ। ਅਲਹਮਦੁਲਿਲਾ, ਠੀਕ ਠਾਕ ਜੀ। ਸੁਖ ਖਬਰ ਕੀ ਕਹਿੰਦੇ ਨਾ?
1: ਅਹਿਮਦੀਨ ਦੀ ਤੁਰਡਾਨਾ।
0: ਅਹਿਮਦੀਨ ਦਾ ਤੁਰਡਾਨਾ,
1: ਅਹਿਮਦੀਨ ਦਾ ਜੁੜੇ ਬਰਬਾਰੀ।
0: ਅਲਹਮਦੁਲਿਲਾ, ਬਿਲਕੁਲ ਠੀਕ ਠਾਕ। ਤਖ ਪਲ ਸ਼ਈ
1: ਜ਼ਰਵਾਰੇ ਸਨਾਤੀ ਖਬਰ ਬਾਰੀ ਤ ਸ਼ਈ।
0: ਮਾਸ਼ਾਅੱਲਾ, ਮੋ ਪਖ ਖਿਆਲ ਕੇ ਚਮਖ ਕੇ ਦੇ ਹਾਂ ਕਾਲ ਕਰੇ ਵੋ
1: ਵੇਲੇ ਨਾ ਵੇਲੇ ਨਾ ਸੁਸ ਜ਼ਾਲਾ
0: ਸ਼ਾ ਸਹੀ ਬਿਲਕੁਲ ਬਸ ਮੋ ਤਰਯੋਦ ਸੋਲ ਕਨਾ
1: ਸ਼ਾ ਦਾ ਜ਼ਬਰਵਲੀ ਮਾਨਾ ਤਦਾ ਪਸਤਨਾ ਹੋਗਾ ਜੀ ਦਾ ਕੀ
0: ਬਿਲਕੁਲ
1: ਕਮਾਲ ਦੇ ਵੱਚੇ ਕਮਾਲ ਮਜ਼ਾ ਹਕੀਕਤ ਕਰਨਾ
0: ਬਿਲਕੁਲ ਬਿਲਕੁਲ ਦੱਸ ਦੇ ਦਰਤ ਹੋਏ ਆ ਚੇ ਮਤਲਬ ਤੁਸੀਂ ਸਭ ਮਸਰੂਫੀਅਤ ਲੜੇ
1: ਬੇਰੇ ਹੋਟਲ ਮੇਰੇ ਕਰਕਟ ਸਾਈਡ ਦਾ ਫੇਰ ਸੀਧਾ ਦਿੱਲੀ ਦਲੀ ਕੀਤਾ ਦਾਰੂ ਕੇ ਦਸ ਵਜੇ ਚੌਕੀ ਦੌਰਾ ਮੈਂ ਤੋਂ
0: ਅੱਛਾ ਅੱਛਾ ਸਹੀ ਨੋ ਸੋ ਨਾ ਸੁਬਹ ਜੇ ਪਰ ਚੌਕੀ ਦਰਾ ਦੇਵੀ
1: ਯਾਰ ਜੀ ਦਸ ਕੁਆਟਰ ਹੁੰਦੇ ਦਾ ਪੀ ਕੇ ਲਈ ਤਾਂ ਕਿਪ ਨੂੰ ਕੀ ਦਾ ਸੇ ਵਸ ਮੇਰਾ ਚੇ ਸੁਪਰ ਖੋਬ ਨਹੀਂ ਇਰ ਮਦਰ ਗਲਾ ਹੋਇਆ ਮੇਰਾ ਚੌਕੀ ਦਰਾ ਜੀ ਦਾ ਖੋਬਰ ਮਦਰ ਉਸ ਬਰਿਸ਼ ਦੀ ਖੋਬ ਪਕੇ ਉਕੂ
0: ਸਹੀ ਅੱਛਾ ਸ਼ਾ ਸ਼ਾ ਸਹੀ ਸਹੀ ਨੋ ਸਹੀ ਦਾ ਡੇਰਾ ਮਨ ਨਾ ਕਾਲ ਕੇ ਬਲੇ ਯੋ ਖਮਾਸ਼ ਦਾ ਚੌਕੀ ਦੋਰ ਮਹ ਕਾਲ ਕਵੀ ਪ੍ਰੋਗਰਾਮ ਕੇ ਮਤਲਬ ਤੁਸੀਂ ਡਿਪਟੀ ਚ ਕਲਾ ਕਵਾਈ ਇਸਪੇ ਡਿਪਟੀ ਦੀ ਵੀ ਅੱਛਾ ਮਤਲਬ ਅਸੀਂ ਜਿਕਲਾ ਤੁਸੀਂ ਡਿਪਟੀ ਕਵਾਈ ਕਹਿਣਾ ਨੋ ਮਤਲਬ ਦਸ ਚਰਤ ਕੇ ਟਾਈਮ ਦਰ ਬਨ ਰੋਗਲਾ ਦੇ ਛੇ ਮਤਲਬ ਸੜੀ ਬਨ ਖੂਬ ਰੋਗਲਾ ਉਹ ਦੱਸੋ ਵੀ ਡਿਪਟੀ ਦੌਰਾਨ ਕੇ
1: ਨਾ ਜੀ ਉਮਰ ਖੁਦਾ ਸੀ ਡਿਊਟੀ ਦੇ ਲਗਾ ਮਮਾਨੀਅਤ ਤੇ ਖੂਬ ਨਸ਼ਟ ਕਰਨਾ
0: ਸਹੀ
1: ਹਾਂ ਲਗਾ ਸਭ ਮੇਰਾ ਕਿ ਮਾਨੇ ਚਾਹੇ ਤੇ ਕਿ ਜੀ ਕਿ ਮੁਸਤਫਾ ਸਮਾਨ ਪ੍ਰਭ ਤੇ ਜੀ ਜੀ ਕਿ ਮੇਰੇ ਮੌਜੂਦਾ ਹੋ ਕਨਾ ਹਾਂ ਬੈਨੋ ਰਕਾ ਖੂਬ ਬੋਲੀ ਹਾਂ ਬੈਲਾ ਸੇ ਬਸ ਮੇਰਾ ਜੋ ਕੁਆਟਰ ਤਰ ਹੈਦਲਾ ਦਾ ਦਰਵਾਜ਼ੇ ਸਿੱਟ ਕੇ ਲਗੇ ਦੇ ਲਈ ਦੀ ਬੈ ਦਾ ਟੈਨਸ਼ਨ ਨਹੀਂ ਯਾਰ ਤੋ
0: ਸਹੀ ਸਹੀ ਸਹੀ ਬਿਲਕੁਲ ਦਾਸੇ ਬਿਲਕੁਲ ਦਾਸੇ ਦੇ ਅੱਛਾ ਦਾਰ ਤੋ ਹੋਏ ਕਨਾ ਛੇ ਤਾਂ ਮਤਲਬ ਖਫਾ ਛੇ
1: ਬਿਲਕੁਲ
0: ਜੀ ਸਹੀ ਦਾ ਠੀਕ ਛੋਟੇ ਰਾ ਮਨਾ ਨਾ ਕਾਲ ਕਵਲੇ ਔਨੋਰ ਬਸ ਵੇ ਲਗਵਾੜੇ
1: ਬਾਰਾ ਜੀ ਉਹਦਾ ਮੋਈ ਉਹ ਵਕਲੀ ਕੇ ਬਲਗਰੀ ਦੀ ਆਗਾ ਦਾ ਪ੍ਰੋਗਰਾਮ ਹੋ ਰਿਹਾ ਉਹ ਤਾਂ ਬਗਲੀ ਗਲੀ ਦਾ ਸਲਮੁਨਾ ਦਰ ਬੋਲਾ ਜੂ ਕਨਾ ਸੀ ਨੂਰ ਨਮਾ ਦੋ ਯੋ
0: ਸਹੀ
1: ਇਹਦਾ ਇਸ ਪ੍ਰੋਗਰਾਮ ਹੋ ਰਿਹਾ ਕਨਾ
0: ਆਸੇ ਚ ਸਲਮ ਦੇ ਵਤ ਬੋਲੋ ਜੋ ਸਲਮ ਹੋ ਬਈ ਖੋ ਸਵੀ ਖੰਦਲੀ ਬਈ ਖਵੀ ਖਾਮਾ ਖਾ
1: ਬੇ ਖੰਦਲੀ ਬਿਲਕੁਲ ਬਿਲਕੁਲ ਆਗਾ ਦਾ ਸਿਦਾ ਕੇ
0: ਬਿਲਕੁਲ ਅਗੇ ਤੋ ਬਸ ਹੋਏ ਬਿਲਕੁਲ ਬਿਲਕੁਲ ਖੇਰ ਖਰੀਦ ਅਲਹਮਦੁਲਿਲਾ ਡੇਰਾ ਜ਼ਿਆਤ ਮਨਾ ਨਾ ਕਾਲ ਕਵਲੇ
1: ډیره مهرباني.
0: ثانک یو ډیره زیاته مننه چې کال دیوګو پروګرام کې.